0: ਤਾਂ ਗੱਲ ਬਾਤ ਆਹਾਂ ਦੀ ਚੱਲੀ ਹੋਏ ਕਿ ਬਰਸਾਤ ਦੇ ਮੌਸਮ ਦਾ ਜਿਹੜਾ ਸਫ਼ਰ ਹੈ ਸੇ ਜ਼ਰੂਰ ਬਿਹਤਰ ਹੈ ਕਨੇ ਸ਼ਰਦਾ। ਅਗਰ ਗੱਲ ਕਰੀਏ ਧੋਲਾਧਾਰ ਦੀ ਜਿਹੜਾ ਪਹਾੜੀਆਂ ਨੇ ਤਿਨਾਂ ਦੀ ਤਾਂ ਸੇ ਬੜੀਆਂ ਪਿਆਰੀਆਂ ਨੇ, ਅਹਾਂ ਜੋ ਆਪਣੀ ਔਰ ਜਿਹੜਾ ਹੈ ਸੇ ਜ਼ਰੂਰ ਆਕਰਸ਼ਿਤ ਕਰਦੀਆਂ ਨੇ। ਪਰ ਮੌਸਮ ਜਿਤਨਾ ਸੁਹਾਨਾ ਹੈ ਜਿਤਨਾ ਹਸੀਨ ਹੈ ਉਸੀ ਕਨੇ ਉਤਨਾ ਹੀ ਅਹਾਂ ਜੋ ਆਪਣਾ ਜਿਹੜਾ ਖਿਆਲ ਹੈ ਸੇ ਜ਼ਿਆਦਾ ਰੱਖਣੀ ਦੀ ਜ਼ਰੂਰਤ ਹੈ। ਮੌਸਮ ਦੇ ਅਨੁਸਾਰ ਗੱਲ ਕਰੀਏ ਤਾਂ ਅਹਾਂ ਜੋ ਅਹਾਂ ਕੁਥੇ ਵੀ ਘੁੰਮਣਾ ਫਿਰਨਾ ਜਾਂਦੇ ਨੇ ਤਾਂ ਮੌਸਮ ਦੀ ਉਹ ਨਜ਼ਰ ਦੌੜਾਉਣਾ ਜਿਹੜਾ ਹੈ ਸੇ ਪਹਿਲੇ ਅਹਾਂ ਦਾ ਕੰਮ ਹੈ। ਜਿਹੜਾ ਭਾਰੀ ਬਾਰਿਸ਼ ਦਾ ਅਲਰਟ ਹੈ ਸੇ ਵੀ ਜ਼ਰੂਰ ਜਿਹੜਾ ਮੌਸਮ ਵਿਭਾਗ ਜਿਹੜਾ ਹੈ ਸੇ ਸਮੇਂ ਅਨੁਸਾਰ ਅਹਾਂ ਜੋ ਦੱਸਦਾ ਰਹਿੰਦਾ ਹੈ ਕਨੇ ਹਾਂ ਉਸਦਾ ਪਾਲਣ ਵੀ ਜ਼ਰੂਰ ਕਰਦੇ ਨੇ ਕਨੇ ਉਸੇ ਅਨੁਸਾਰ ਜਿਹੜੇ ਸੇ ਅਹਾਂ ਵਰਖਾ ਜਿਹੜੇ ਸੇ ਪਹਾੜੀ ਇਲਾਕੇ ਜ਼ਿਆਦਾ ਹੁੰਦੀ ਹੈ ਜਾਂ ਆਸ ਪਾਸ ਦੇ ਖੇਤਰ ਸੇ ਜ਼ਿਆਦਾ ਹੁੰਦੀ ਹੈ ਕਨੇ ਤੋਂ ਹਾਂ ਪਿੱਛੇ ਦੇਖਿਆ ਵੀ ਹੋਣਾ ਹੈ ਕਿ ਬੜਾ ਜ਼ਿਆਦਾ ਜਿਹੜਾ ਨੁਕਸਾਨ ਹੈ ਸੇ ਸ਼ਾਹਪੁਰ 'ਚ ਵੀ ਹੋਇਆ ਤਾਂ ਉਸੇ ਅਨੁਸਾਰ ਅਗਰ ਅਹਾਂ ਆਪਣਾ ਜਿਹੜਾ ਖਿਆਲ ਹੈ ਸੇ ਰੱਖਦੇ ਨੇ ਜਾਂ ਬਾਰਿਸ਼ ਦੇ ਦੌਰਾਨ ਅਹਾਂ ਆਪਣਾ ਜਿਹੜਾ ਖਿਆਲ ਹੈ ਜਾਂ ਜਿਹੜਾ ਕੋਈ ਵੀ ਘੁੰਮਣਾ ਫਿਰਨਾ ਅਹਾਂ ਨਹੀਂ ਜਾਂਦੇ ਨੇ ਜਾਂ ਘਰ ਹੀ ਅਹਾਂ ਸੇਫ ਰਹਿੰਦੇ ਨੇ ਤਾਂ ਬੜੀ ਅੱਛੀ ਗੱਲ ਹੈ। ਕਹਿੰਦਾ ਜਿਹੜਾ ਨਦੀ ਨਾਲੇ ਨੇ ਤਿਨਾਂ 'ਤੇ ਤਾਂ ਅਹਾਂ ਜੋ ਕੋਸੋਂ ਦੂਰ ਰਹਿਣ ਦੀ ਜ਼ਰੂਰਤ ਹੈ। ਕਈ ਵਾਰ ਹੁੰਦਾ ਨਾ ਕਿ ਇਕਦਮ ਮੌਸਮ ਸਾਫ਼ ਹੁੰਦਾ ਹੈ ਤਾਂ ਹਾਂ ਇਕਦਮ ਜਿਹੜੇ ਸੇ ਨਦੀ ਨਾਲੇ ਦੀ ਤਰਫ ਚਲੀ ਜਾਂਦੇ ਨੇ ਕਨੇ ਖੁਦ ਜੋ ਨੁਕਸਾਨ ਜਿਹੜੇ ਸੇ ਪਹੁੰਚਾਈ ਲੈਂਦੇ ਨੇ। ਤਾਂ ਜ਼ਰੂਰ ਆਪਣਾ ਜਿਹੜਾ ਖਿਆਲ ਹੈ ਸੇ ਤੁਹਾਂ ਰੱਖਣਾ ਹੈ ਕਨੇ ਇਸੀ ਦੌਰਾਨ ਅਗਰ ਅਹਾਂ ਗੱਲ ਕਰੀਏ ਚਮੁੰਡਾ ਮੰਦਿਰ ਦੀ ਤਾਂ ਕਈ ਵਾਰ ਜਿਹੜਾ ਅਹਾਂ ਦਰਸ਼ਨ ਕਰਨਾ ਜਾਂਦੇ ਨੇ ਤਾਂ ਜਿਹੜਾ ਨਦੀ ਨਾਲੇ ਨੇ ਤਿਨਾਂ ਦੀ ਔਰ ਚਲੀ ਜਾਂਦੇ ਨੇ ਤਾਂ ਵਾਰ ਵਾਰ ਜਿਹੜਾ ਮੌਸਮ ਵਿਭਾਗ ਵਾਲੇ ਨੇ ਸਿਆਹਾਂ ਜੋ ਅਲਰਟ ਕਰਦੇ ਰਹਿੰਦੇ ਨੇ ਫਿਰ ਵੀ ਅਹਾਂ ਤਿਨਾਂ ਦੀ ਗੱਲ ਜੋ ਅਨਸੁਣਾ ਕਰਦੇ ਨੇ ਤਾਂ ਕੁਥੇ ਨਾ ਕੁਥੇ ਅਹਾਂ ਖੁਦ ਜੋ ਖੁਦ ਹੀ ਨੁਕਸਾਨ ਜਿਹੜਾ ਸੇ ਪਹੁੰਚਾਉਂਦੇ ਨੇ। ਕਸ਼ੋ ਤਾਂ ਇਸੀ ਕੰਨੇ ਅਹਾਂ ਆਪਣੇ ਕਾਰਿਕ੍ਰਮ ਦੇ ਸਫ਼ਰ ਜੋ ਅੱਗੇ ਵੜਾਉਂਦੇ ਨੇ ਕੰਨੇ ਅਗਲੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਨੇ। ਤੁਹਾਂ ਸਾਰੀ ਇੰਤਜ਼ਾਰ ਕਰਾ ਦੇ ਨਾ, ਇੰਤਜ਼ਾਰ ਦੀ ਘੜੀ ਬਿਲਕੁਲ ਖਤਮ ਹੈ ਕਨੇ ਸੁਣਦੇ ਨਹੀਂ ਸਾ ਪਿਆਰੀਏ ਦੀ ਆ ਧੁੰਦਾ ਜੋ ਪਿਆਰੀਏ ਦੀ ਆ ਫਰਮਾਇਸ਼ਾ ਜੋ ਤੁਹਾਂ ਸਾਰੇ ਵੀ ਇੰਜੋਏ ਕਰਾ।
1: ਓ ਜੋਈ ਭਾਈ ਆਈ ਗਈ ਆਈ ਗਈ ਆਈ ਗਈ।